ਯਿਸੂ ਨੇ ਚਿੰਤਨ। ਗੁਰੂਦੇਵ ਰਵਿੰਦਰਨਾਥ ਟੈਗੋਰ ਕਾ ਕਥਨ ਹੈ, ਹਮ ਆਜ਼ਾਦੀ ਤਭੀ ਪਾਤੇ ਹੈ ਜਬ ਆਪਣੇ ਜੀਵਿਤ ਰਹਿਣੇ ਕੇ ਅਧਿਕਾਰ ਕਾ ਪੂਰਾ ਮੁੱਲ ਚੁਕਾ ਦੇਤੇ ਹੈ। ਭਗਤੀ ਸੰਗੀਤ